0: ਨਾ ਟੱਬਰ ਫੁੱਫੇ ਚਾਚੇ ਭਾਈਆਂ ਭੱਜ ਗਈਆਂ ਨੇ ਗਵਾਈਆਂ ਬੱਲੇ ਨਹੀਂ ਬੱਲੇ ਜੱਟ ਚੜੇ ਅੱਖ ਸ਼ਹਿਰੀ ਬੱਲੇ ਨਹੀਂ ਬੱਲੇ ਹੇ
1: ਆਹਾ ਕਿਆ ਕਹਿੰਦੇ ब्यूटीफुल ब्यूटीफुल ब्यूटीफुल क्या कहने मेरे भाई क्या कहने जबरदस्त कमाल कर दिया ब्यूटीफुल ब्यूटीफुल ब्यूटीफुल
0: थोड़ा जिया म्यूजिक नु दे दे पंजाबी टच नच पंजाब बन नच पंजाब बन नच पंजाब बन नच ओए नच पंजाब बन नच पंजाब बन नच पंजाब बन नच जिदे विच तुम कमा जा कि चिची लेके आ जा ਜਿਵੰਨਾ ਨੂੰ ਛਿੜਕਾ ਜਾ ਦਿਲਾਂ ਨੂੰ ਵੀ ਤੜਕਾ ਜਾ ਭਾਵੇਂ ਅੰਗਰੇਜ਼ੀ ਤੇ ਭਾਵੇਂ ਦੇ ਪੰਜਾਬੀ ਟੱਚ
1: क्या कहने क्या कहने क्या कहने क्या कहने वाह जी आपके पीछे से मेरे ख्याल पीछे से आवाज फोन आपको बड़ा दूर है आपका फोन
0: रिवर के कंद चमकने मर जाना दुर्खा के ऐ सार जाने छड़िया दे तो हसी बच बचा के
1: कमाल कमाल
0: ਚੰਦੀ ਵਰਗੇ ਦੰਦ ਚਮਕਣੇ ਮਰ ਜਾਣਾ ਗੁਰਖਾਤ ਕੇ ਸਾਰਤ ਜਾਣੇ ਖੜਿਆ ਦੇ ਤੂੰ ਹੱਸੀ ਬਚ ਬਚਾ ਕੇ ਲੱਗਦੀ ਏ ਜਾਪਾਨ ਦੀ ਪਰ ਹੱਥ ਚੋ ਮੁਲਤਾਨ ਦੀ ਤੇ ਮਕਰਾਨੀ ਬਲੋਚੀ ਤੇ ਪੰਜਾਬੀ ਟੱਚ ਵਿੱਚ ਘੁੰਮ ਕਮਾ ਜਾ ਚਿੱਠੀ ਲੈ ਕੇ ਆ ਜਾ ਨਿਮੰਡਿਆਂ ਨੂੰ ਛਿੜਕਾ ਜਾ ਦਿਲਾਂ ਨੂੰ ਵੀ ਤੜਕਾ ਜਾ ਭਾਵੇਂ ਅੰਗਰੇਜ਼ੀ ਤੇ ਭਾਵੇਂ ਦੇ ਪੰਜਾਬੀ ਟੱਚ
2: ਅਰੇ ਇਸ ਬਾਤ ਬਸ ਆਖਰੀ ਰਹਿ ਜਾਏਗੀ ਥੋੜ੍ਹਾ ਸਾ
1: ਜੀ ਜੀ ਜੀ ਜੀ ਜੀ ਜੀ ਜੀ ਗੋ ਅਹੈਡ ਗੋ ਅਹੈਡ
0: ਸਾਵੇ ਨੇ ਦੀ ਰੋਟੀ ਲੈ ਖੇਡੇ ਰੇ ਤੇ ਨਹੀਂ ਆਈ ਤੂੰ ਇਸੇ ਗੱਲ ਦੀ ਬੇਬੇ ਕੋਲੋਂ ਤੌਣ ਨੀ ਪਨਵਾਈ ਤੂੰ ਚਾਚੇ ਨੂੰ ਸ਼ਿਕਾਇਤ ਮੇਰੀ ਕਿਹੜੀ ਗੱਲ ਦੀ ਲਾਈ ਤੂੰ ਸਾਰੇ ਲੋਕੀ ਮੈਨੂੰ ਪੈਂਦੇ ਮੁੰਡਾਈ ਹਰ ਜਾਈ ਤੂੰ ਤੈਨੂੰ ਕਿਹੜੀ ਗੱਲ ਦਾ ਮਾਣ ਓਏ ਕਿੱਡੀ ਤੂੰ ਪ੍ਰਧਾਨ ਤੇਰਾ ਬਾਹਰ ਕਟਾ ਸਮਾਨ ਇੱਧਰ ਆਮ ਜਾਜਣੀਏ ਨੀ ਨਾ ਗੱਲ ਆਮ ਜਾਜਣੀਏ
1: ਹਾਏ ਹਾਏ ਕਿਆ ਕਹਿਨੀ ब्यूटीफुल ब्यूटीफुल क्या कहने जबरदस्त जबरदस्त बहुत खूबसूरत वाह कमाल करते हैं मेरे भाई कमाल ही कर दिए कमाल कमाल ब्यूटीफुल जी
0: ਸੌਰਾ ਬਣ ਬਣ ਪੈਂਦਾ ਸੀ ਮੇਰਾ ਬਿੱਲ ਕਲਿੰਟਨ ਮਰ ਜਾਣੀਏ ਸੌਰਾ ਬਣ ਬਣ ਪੈਂਦਾ ਸੀ ਮੇਰਾ ਬਿੱਲ ਕਲਿੰਟਨ ਮਰ ਜਾਣੀਏ ਤੇਰੀ ਖਾਤਰ ਮਿਸ ਯੂਨੀਵਰਸ ਦਾ ਰਿਸ਼ਤਾ ਛੱਡਿਆ ਮਰ ਜਾਣੀਏ ਤੇਰੀ ਖਾਤਰ ਮਿਸ ਯੂਨੀਵਰਸ ਦਾ ਰਿਸ਼ਤਾ ਛੱਡਿਆ ਮਰ ਜਾਣੀ ਤੂੰ ਐਡੀ ਮਗਰੂਰ ਆਈ ਛੱਪੀ ਚੱਕਦੀ ਇੱਧਰ ਆਮ ਜਾਜਣੀਏ ਗੱਲ ਆਮ ਜਾਜਣੀਏ
1: ਆਹਾ ਕਿਆ ਕਹਿੰਦੇ ਕਿਆ ਕਹਿੰਦੇ
0: ਓਏ ਇੱਧਰ ਆਮ ਜਾਜਣੀਏ ਗੱਲ ਆਮ ਜਾਜਣੀਏ
1: ਵਾਹ ਵਾਹ ब्यूटीफुल ब्यूटीफुल कमाल कमाल बहुत बहुत शुक्रिया मेरे भाई के आप आए और मैंने मज़ा आ गया बहुत बहुत शुक्रिया आपका इतने खूबसूरत आपने गीत गुनगुनाए और बड़ा ही अच्छा लगा और आपकी आवाज़ को हम सलूट करते हैं और वेरी लाइवली आवाज़ है बड़ी बड़ी खूबसूरत आपकी आवाज़ है बड़ी प्यारी आवाज़ है और बहुत बहुत शुक्रिया और
0: ਯੂਐਨ ਆਉਂਦੀ ਮੈਂਬਰ ਵੱਡੀ ਸਾਨੂੰ ਧਰੀਆਂ ਲਾਵੇ ਯੂਐਨ ਆਉਂਦੀ ਮੈਂਬਰ ਵੱਡੀ ਸਾਨੂੰ ਧਰੀਆਂ ਲਾਵੇ ਨਾ ਭੁੱਲ ਜਾਇਆ ਕਰ ਤੂੰ ਇਹ ਮੰਗ ਜੱਟ ਦੀ ਇੱਧਰ ਆਮ ਜਾਜਣੀਏ ਨੀ ਆਡਾ ਲਾਮ ਜਾਜਣੀਏ ਇੱਧਰ ਆਮ ਜਾਜਣੀਏ ਨੀ ਆਡਾ ਲਾਮ ਜਾਜਣੀਏ ਇੱਧਰ ਆਮ ਜਾਜਣੀਏ ਨੀ ਆਡਾ ਲਾਮ ਜਾਜਣੀਏ
1: ਬਿਊਟੀਫੁਲ ਬਿਊਟੀਫੁਲ ਬਿਊਟੀਫੁਲ ਕਮਾਲ
2: ਸ਼ੁਕਰੀਆ
1: बड़ा ही खूबसूरत गीत आपने गुनगुनाए बड़े ही मशहूर बड़े खूबसूरत किए और लाइव बहुत बहुत शुक्रिया मेरे भाई आपने मुझे टाइम दिया बहुत बहुत शुक्रिया अपना ख्याल रखें दुआ में याद रखें इंशाल्लाह संडे की शाम अब दोबारा हम कलाम होंगे दोबारा बहुत बहुत शुक्रिया मेरे
2: भाई शुक्रिया आवाज क्लियर आ रही थी आपको
1: बड़ी जबरदस्त
2: है मुझे पता नहीं कि फोन पे अब कॉल पे जो है वो म्यूजिक के साथ सही चल रहा है
1: नहीं नहीं जबरदस्त है जबरदस्त ब्यूटीफुल ब्यूटीफुल और बड़ा ही
2: कमाल
1: बड़ा ही खूबसूरत है बहुत ही खूबसूरत बहुत बहुत शुक्रिया अपना ख्याल रखें और दुआ में याद रखें मुझे बहुत अच्छा लगा और बड़ा ही खूबसूरत गीत ये गीत है वो आपने गुनगुनाया बड़ा अच्छा
0: लगा
1: बहुत बहुत शुक्रिया मेरे भाई, बहुत बहुत शुक्रिया, थैंक यू वेरी मच, बहुत बहुत शुक्रिया, रब रखा, बहुत शुक्रिया।